0: ਲੱਗੀ ਤਿੱਤਰੀ ਨੂੰ ਹਾਲੇ ਕੁਰਸੀ ਤੇ ਬੈਠੇ ਨਾ ਕਮਾਦ ਚ ਬੈਠੇ ਰਹਿਣ ਦਿਓ ਗੱਲ ਗੱਲ ਇਹ ਹੈ
1: ਬਈ ਸੱਚੇ ਸੂਰਮੇ ਦੀ ਫਰਮਾਇਸ਼ ਤੋਂ ਮੈਨੂੰ ਇੱਕ ਗੱਲ ਚੇਤੇ ਆ ਗਈ ਇੱਕ ਵਿਚਾਰਾ ਦਾਦਾ ਕਿਤੇ